ਵਾ ਗਦ ਫਦ ਕਿਲਾ ਥਿਕ ਗਿਥਰੇਗਾ ਤਿਬੈ ਮੀਹ ਤਿਬ ਖਮਗਾ ਵਿਸ ਤਿਬੈ ਮੀਹ ਤਿਬ ਕੁੰਮ ਤਨ ਕੁੰ ਮਰ ਤਿਬੈ ਮੀਹ ਅਥਲਾ ਨਿਤਿ ਏਵਰਿਨ ਹੇਉ ਗੁਤਿ ਮਿਦਵਰ ਵਿਜਨਮ ਮੀ ਅਲ੍ਲਾਹ ਹਜ਼ਰਤੁ ਐ ਕਮਕੇ ਏਵਰਿਮ ਬੁਨਿਤਿ ਅਧਿ ਏਵਰਿਨ ਦਿਰ ਗੁਤਿ ਮਿਦਵਰ ਵਿਜਨਮ ਮੀ ਕਲੇ ਗਫਾਨੁ ਫਰਾ ਪੁੜੁ ਐ ਕਮਕੇ ਏਵਰਿਮ ਬੁਨਿਤਿ ਕਲੇ ਗਫਾਨ ਵਿਦਾਲ ਵਾਸ਼ ਕੋਮੇ ਕਮਕੀ ਵਸ ਅਲ੍ਲਾਹ ਹਜ਼ਰਤੁ ਅਨ ਕਮਕੇ ਫਾਹ ਮਿਬੈ ਮੀ ਹੁਨ ਇਵ ਵਿਸ ਵਾਹ ਕੇ ਵਿਸ਼ਨੇ ਗੈਨ ਵ ਇਤਬੀ ਕੀ ਵਿਫਾ ਬਾਵੇ।

0: ਮੇ ਹਫਤਾਗੇ ਫਾਨੂਸ ਪ੍ਰੋਗਰਾਮ ਵਿਸ ਉਫਤਾ ਇਕੁਲਾਵਾਲੀ ਸ਼ਾਫੀ ਬੇਬੇ ਮੇ ਪ੍ਰੋਗਰਾਮ ਗ ਤਿਕੁਦਿਨ ਵਾਹਕ ਕਿਆ ਦਿਨੀ ਆਗਿਸਾ ਜ਼ਕਰੀਆ ਆਗਿਸਾ ਮਿਸ ਮੇਦੁਕੇ ਪ੍ਰੋਗਰਾਮ ਗ ਗੇਨਸ ਤਿੰ ਉਮੀਦੀ ਫਾਨੂਸ ਮੀ ਵਾਹਕ ਲਿਉਣੀ ਸਾਮੀਆ ਅਹਿਮਦ ਵਹੀਦ ਫਾਨੂਸ ਮੀ ਸਿਲਸਲਾ ਗ ਗੇਨਸ ਤਿੰ ਵਾਹਕ ਤਲਿਉਣੀ ਤਸਨੀਮ ਅਲੀ ਅਦੀ ਮੁਹੰਮਦ ਸ਼ਾਫੀ ਸ਼ਫੀਕ ਸ਼ਾਫੀ ਬੇਬੇ ਮੀਆ ਹਿਸਾਬੁਂ ਫਾਨੂਸ ਮੀ ਸਿਲਸਲਾ ਗੇ ਐਮ ਐਫ ਫਹੁ ਪ੍ਰੋਗਰਾਮ ਨਿਮਾਲਾਫਾ ਹੁਰੀਹਾ ਕੁਦਿਨ ਵਿਸ ਅਮਾਂ ਬਾਜਵਰੀ ਉਫਾ ਵਿਰ ਦੋਹਕੰ ਇਦਮੁਂ ਆਸ਼ਿਦਾ ਦੱਤ ਵਕੀਲਾਨੰ ਵਸਲਾਮੁ ਅਲੈਕੁਮ
1: ਫਾਨੂਸ